0: ਲੋ ਸਾ ਕਿਸਾਨ ਭਾਅ ਪਿਆਰੋ ਸੋ ਲੋਕ ਗੀਤ ਆਪਾਂ ਸੁਣਿਆ ਹੈ ਔਰ ਬਾਤ ਕਰਾਂ ਆਪਾਂ ਅੱਜ ਕਾ ਬਾਜ਼ਾਰ ਭਾਅ ਕੀ ਤੋ ਦੇਖੋ ਅੱਜ ਨਿਮੜਾ ਮੰਡੀ ਕਾ ਭਾਅ ਰਿਹਾ ਹੈ ਗੇਹੂੰ ਕਾ 2450 ਰੁਪਏ ਮੱਕਾ ਪੀਲੇ ਕਾ ਭਾਅ ਰਿਹਾ ਹੈ 1701 ਰੁਪਿਆ ਔਰ ਜਵਾਰ ਕਾ ਭਾਅ ਰਿਹਾ ਹੈ 1591 ਰੁਪਿਆ
1: ਜਵਾਰਾ ਭਾਅ ਰਿਹਾ ਹੈ 2475 ਰੁਪਏ ਪ੍ਰਤੀ ਕੁਇੰਟਲ ਚਨਾਰਾ ਭਾਅ ਰਿਹਾ ਹੈ 4700 ਲੇਰ 5315 ਰੁਪਏ ਪ੍ਰਤੀ ਕੁਇੰਟਲ ਸਰਸੋਂ ਦਾ ਭਾਅ ਹੈ 6700 ਲੇਰ 7000 ਪ੍ਰਤੀ ਕੁਇੰਟਲ
0: ਬਿਲਕੁਲ ਸਾ ਔਰ ਸ਼ਾਨੇ ਦੇਖੋ ਸੋਇਆਬੀਨ ਕਾ ਭਾਅ ਰਿਹਾ ਹੈ 5500 7485 ਰੁਪਿਆ ਮੂੰਗਫਲੀ ਕਾ ਭਾਅ ਰਿਹਾ ਹੈ 6750 8850 ਰੁਪਿਆ ਕਿਨੋ ਕਾ ਭਾਅ ਰਿਹਾ ਹੈ 5399 ਰੁਪਿਆ ਮੇਥੀ ਕਾ ਭਾਅ ਰਿਹਾ ਹੈ 5800 8200 ਰੁਪਿਆ
1: ਲਸਣ ਦਾ ਭਾਅ ਰਿਹਾ ਹੈ 5000 ਉਲੇਰ 16600 ਰੁਪਿਆ ਪ੍ਰਤੀ ਕੁਇੰਟਲ ਚੀਆ ਦਾ ਭਾਅ ਹੈ 6001 ਉਲੇਰ 9400 ਰੁਪਿਆ ਪ੍ਰਤੀ ਕੁਇੰਟਲ ਔਰ ਇਸਬਗੋਲ 9500 ਲੇਰ 11500 ਰੁਪਏ ਪ੍ਰਤੀ
0: ਬਿਲਕੁਲ ਸਾਹ ਦੇਖੋ ਇਹ ਤਾਂ ਵਿਆਹ ਨਿਮੜਾ ਮੰਡੀ ਕਾ ਭਾਅ ਔਰ ਅੱਜ ਕਾ ਮੌਸਮ ਕੀ ਆਪਾਂ ਬਾਤ ਕਰਾਂ ਤੋ ਅੱਜ ਅਧਿਕਤਮ ਤਾਪਮਾਨ 40 ਡਿਗਰੀ ਸੈਲਸੀਅਸ ਨਿਊਨਤਮ ਤਾਪਮਾਨ 23 ਡਿਗਰੀ ਸੈਲਸੀਅਸ ਹਵਾ ਆਦਰਤਾ 30 ਪ੍ਰਤੀਸ਼ਤ ਹਵਾ ਕੀ ਰਫਤਾਰ 17 ਕਿਲੋਮੀਟਰ ਪ੍ਰਤੀ ਘੰਟਾ
1: ਆਵਾ ਵਾਲੇ 24 ਘੰਟਾ ਦੇ ਬਾਰੇ ਮੈਂ ਪੂਰਵ ਅਨੁਮਾਨ ਹੈ ਅਧਿਕਤਮ ਤਾਪਮਾਨ 40 ਡਿਗਰੀ ਸੈਲਸੀਅਸ ਨਿਊਨਤਮ ਤਾਪਮਾਨ 21 ਡਿਗਰੀ ਸੈਲਸੀਅਸ ਆਦਰਤਾ 51 ਪ੍ਰਤੀਸ਼ਤ ਔਰ ਹਵਾ ਦੀ ਰਫਤਾਰ 23 ਕਿਲੋਮੀਟਰ ਪ੍ਰਤੀ ਘੰਟੇ ਦੀ ਜ਼ਰੂਰ ਰਹਿਬਾ ਕੀ ਸੰਭਾਵਨਾ ਹੈ
0: ਬਿਲਕੁਲ ਸਾਹ ਔਰ ਦੇਖੋ ਕਾਰਜਕ੍ਰਮ ਮੈਂ ਤਰ੍ਹਾਂ ਤਰ੍ਹਾਂ ਕੀ ਜਾਣਕਾਰੀ ਵੀ ਹੈ ਮਨੋਰੰਜਨ ਵੀ ਹੈ ਪਰ ਆਪਣਾ ਕਾਰਜਕ੍ਰਮ ਕੋ ਵੇਗ ਹੈ ਟੈਮ ਪੂਰੋ ਚਾਲਾਂ ਕੱਲ੍ਹ ਪਚਾ ਮਲਾਂ ਅਣੀ ਅਸਤਕ ਸਾਥ ਆਪ ਸਭ ਲੋਕਾਂ ਨੇ ਮੈਂ ਕੀ ਦੇ ਕਿ ਰੂੰ ਗਣਾ ਗਣਾ ਰਾਮ ਰਾਮ ਸਾਹ
2: ਇਸ ਕਾਰਜਕ੍ਰਮ ਕੇ ਪ੍ਰਾਯੋਜਕ ਕ੍ਰਿਸ਼ੀ ਏਵਂ ਕਿਸਾਨ ਕਲਿਆਣ ਮੰਤਰਾਲੇ ਭਾਰਤ ਸਰਕਾਰ
3: ਖੇਤ